0: ਪਾੜ ਕੇ ਦਿੰਦਾ ਹੈ। ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਇਹਨਾਂ ਅਖਾਣਾਂ ਵਿੱਚ ਘੱਟ ਤੋਂ ਘੱਟ ਸ਼ਬਦਾਂ ਵਿੱਚ ਬਹੁਤ ਲੋੜਵੰਦ ਗੱਲਾਂ ਕਹੀਆਂ ਗਈਆਂ ਹਨ। ਇਹਨਾਂ ਦੀ ਭਾਸ਼ਾ ਸ਼ੈਲੀ ਰੋਚਕ, ਦਿਲ ਖਿੱਚਵੀਂ ਅਤੇ ਢੁੱਕਵੀਂ ਹੈ। ਇਹੀ ਕਾਰਨ ਹੈ ਕਿ ਸਦੀਆਂ ਪਿੱਛੋਂ ਵੀ ਇਹ ਸਰੋਂ ਦੇ ਫੁੱਲਾਂ ਵਾਂਗ ਤਾਜ਼ਾ ਹਨ। ਜਦੋਂ ਲੋਕ ਇਹਨਾਂ ਦੀ ਵਰਤੋਂ ਕਰਦੇ ਹਨ ਤਾਂ ਉਹ ਇੱਕ ਅਨੋਖੀ ਪ੍ਰਕਾਰ ਦਾ ਆਨੰਦ ਮਹਿਸੂਸ ਕਰਦੇ ਹਨ। ਇਹਨਾਂ ਵਿੱਚ ਬੜੇ ਹੀ ਸੋਹਣੇ ਢੁੱਕਵੇਂ ਅੰਦਾਜ਼ ਵਿੱਚ ਵਜਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ। ਜੇ ਕਿਸੇ ਨੂੰ ਇਹ ਗੱਲ ਸੁਝਾਉਣੀ ਹੋਵੇ ਕਿ ਸੱਚੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਤਾਂ ਕਿਹਾ ਜਾਵੇਗਾ, ਪੱਲੇ ਹੈ ਇਹ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਇਹ ਅਖਾਣ ਵਿਦਵਾਨਾਂ ਨੇ ਨਹੀਂ ਲਿਖੇ, ਸਗੋਂ ਬਹੁਤੇ ਅਖਾਣ ਅਨਪੜ੍ਹ ਪਰ ਸੂਝਵਾਨ ਲੋਕਾਂ ਵੱਲੋਂ ਘੜੇ ਗਏ ਹਨ। ਇਹ ਉਹਨਾਂ ਦੀ ਰੋਜ਼ਾਨਾ ਬੋਲਚਾਲ ਦਾ ਹਿੱਸਾ, ਉਹਨਾਂ ਦੇ ਵਿਚਾਰਾਂ ਦਾ ਵਾਹਨ ਹਨ। ਇਹਨਾਂ ਵਿੱਚ ਸਧਾਰਨ ਲੋਕਾਂ ਦੀ ਸੂਝਬੂਝ ਅਤੇ ਸਿਆਣਪ ਪ੍ਰਤੱਖ ਝਲਕਦੀ ਹੈ। ਉਹਨਾਂ ਦੀ ਆਤਮਾ ਦੇ ਦਰਸ਼ਨ ਇਹਨਾਂ ਰਾਹੀਂ ਹੁੰਦੇ ਹਨ। ਇਹ ਲੋਕ ਜ਼ਿੰਦਗੀ ਦਾ ਨਿਚੋੜ ਹਨ। ਇਹਨਾਂ ਵਿੱਚ ਸਿਆਣਪ ਦੇ ਨਾਲ ਬਹੁਤੀ ਵਾਰ ਉਪਦੇਸ਼ ਵੀ ਲੁਕਿਆ ਹੁੰਦਾ ਹੈ। ਮਨੁੱਖੀ ਜੀਵਨ ਦਾ ਕੋਈ ਵੀ ਪੱਖ ਅਤੇ ਅਨੁਭਵ ਅਖਾਣਾਂ ਵਿੱਚ ਬੰਨਿਆ ਜਾ ਸਕਦਾ ਹੈ। ਅਖਾਣਾਂ ਦਾ ਖੇਤਰ ਜ਼ਿੰਦਗੀ ਜਿੰਨਾ ਹੀ ਵਿਸ਼ਾਲ ਹੈ ਅਤੇ ਪੰਜਾਬੀ ਅਖਾਣ ਜੀਵਨ ਦੇ ਲਗਭਗ ਹਰ ਪੱਖ ਬਾਰੇ ਮਿਲਦੇ ਹਨ। ਧਾਰਮਿਕ, ਲੋਕ ਵਿਸ਼ਵਾਸਾਂ, ਰੀਤੀ ਰਿਵਾਜ਼ਾਂ, ਕੰਮਕਾਰ, ਨੌਕਰੀ, ਖੇਤੀ, ਵਪਾਰ, ਵਰਤੋਂ ਵਿਹਾਰ, ਰੁੱਤਾਂ, ਪ੍ਰਕਿਰਤੀ, ਪਸ਼ੂ ਪੰਛੀ, ਜਾਤ ਬਰਾਦਰੀ, ਇਤਿਹਾਸਕ ਹਵਾਲਿਆਂ ਆਦਿ ਬਾਰੇ ਅਨੇਕਾਂ ਅਖਾਣ ਨਿੱਤ ਵਰਤੋਂ ਵਿੱਚ ਆਉਂਦੇ ਹਨ। ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀ ਰਚਨਾ ਵਿੱਚ ਅਖਾਣਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ, ਉੱਥੇ ਗੁਰੂ ਸਾਹਿਬਾਨਾਂ, ਸੂਫੀ ਕਵੀਆਂ, ਕਿੱਸਾਕਾਰਾਂ ਅਤੇ ਹੋਰ ਕਵੀਆਂ ਦੀਆਂ ਕਈ ਤੁਕਾਂ ਨੇ ਵੀ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਬਾਬਾ ਫਰੀਦ ਜੀ, ਫਰੀਦਾ ਅਮਲ ਜੋ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ, ਗੁਰੂ ਨਾਨਕ ਦੇਵ ਜੀ, ਮਨਜਿਤ ਤੇ ਜਗਜੀਤ, ਨਾਨਕ ਦੁਖੀਆ ਸਭ ਸੰਸਾਰ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਵਾਰਸ ਸ਼ਾਹ, ਵਾਰਸ ਸ਼ਾਹਨਾ ਆਦਿ ਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ। ਪੰਜਾਬੀ ਅਖਾਣਾਂ ਵਿੱਚ ਵੱਡੀ ਗਿਣਤੀ ਅਨੁਵਾਦਿਤ ਅਖਾਣਾਂ ਦੀ ਵੀ ਮਿਲਦੀ ਹੈ, ਜਿਸ ਵਿੱਚ ਫਾਰਸੀ ਤੇ ਅਰਬੀ ਦੇ ਕੁਛ ਅਖਾਣ ਉਰਦੂ ਰਾਹੀਂ ਵੀ ਪੰਜਾਬੀ ਵਿੱਚ ਆ ਰਲੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕੰਧਾਂ ਦੇ ਵੀ ਕੰਨ ਹੁੰਦੇ ਹਨ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ, ਦੀਵੇ ਥੱਲੇ ਹਨੇਰਾ, ਇੱਕ ਤੀਰ ਨਾ ਦੋ ਨਿਸ਼ਾਨੇ ਆਦਿ ਅਖਾਣ ਫਾਰਸੀ ਤੋਂ ਤਰਜਮਾ ਹੋ ਕੇ ਆਏ ਹਨ, ਪਰ ਉਹ ਪੰਜਾਬੀ ਵਿੱਚ ਪੂਰੀ ਤਰ੍ਹਾਂ ਰਚ ਮਿਚ ਗਏ ਹਨ। ਅੰਗਰੇਜ਼ੀ ਵਿੱਚੋਂ ਅਨੁਵਾਦ ਹੋਏ ਅਖਾਣ ਵੀ ਕਾਫੀ ਮਿਲਦੇ ਹਨ, ਜਿਵੇਂ ਏਕੇ ਵਿੱਚ ਬਰਕਤ, ਝੂਠ ਦੇ ਪੈਰ ਨਹੀਂ ਹੁੰਦੇ, ਡੁੱਬਦੇ ਨੂੰ ਤਿੱਲੇ ਦਾ ਸਹਾਰਾ, ਅੰਤ ਭਲਾ ਸੋ ਭਲਾ, ਅੱਜ ਦਾ ਕੰਮ ਕੱਲ ਤੇ ਨਾ ਛੱਡੋ ਆਦਿ। ਇਵੇਂ ਅਰਬੀ, ਫਾਰਸੀ ਤੇ ਅੰਗਰੇਜ਼ੀ ਤੋਂ ਆਏ ਅਖਾਣਾਂ ਨੇ ਵੀ ਪੰਜਾਬੀ ਦੇ ਅਖਾਣ ਭੰਡਾਰ ਨੂੰ ਅਮੀਰ ਬਣਾਇਆ ਹੈ। ਇਉਂ ਪੰਜਾਬੀ ਅਖਾਣਾਂ ਵਿੱਚੋਂ ਪੰਜਾਬ ਦੇ ਸਮਾਜਕ, ਸੱਭਿਆਚਾਰਕ, ਆਰਥਿਕ ਤੇ ਭਾਈਚਾਰਕ ਜੀਵਨ ਦੇ ਕਈ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਵਾਨ ਤੇ ਸ਼ੇਰ ਦੀ ਸੰਤਾਨ ਇੱਕ ਬਰੋਬਰ, ਪੰਜਾਬੀ ਨਾ ਪਿੜ ਛੱਡੀਏ ਤੇ ਨਾ ਹੱਥ ਟੱਟਦੇ, ਜਾਨ ਜਾਏ ਪਰ ਆਨ ਨਾ ਜਾਏ, ਧੰਨ ਪੰਜਾਬੀ ਮਾਵਾਂ ਦੇ ਜਾਏ ਜਿੰਨਾ ਵੱਡੇ ਕੋਟ ਨਿਭਾਏ। ਇਹਨਾਂ ਸਾਰੇ ਅਖਾਣਾਂ ਵਿੱਚੋਂ ਅਣਖਿੱਲੇ ਪੰਜਾਬੀ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ। ਅਖਾਣ ਸਾਡੇ ਵਿਰਸੇ ਦਾ ਅਜਿਹਾ ਖਜ਼ਾਨਾ ਹਨ ਜਿਸ ਵਿੱਚੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਤਸਵੀਰ ਦੇਖੀ ਜਾ ਸਕਦੀ ਹੈ। ਇਹਨਾਂ ਤੋਂ ਮਨੁੱਖ ਨੂੰ ਸਹੀ ਜੀਵਨ ਜਿਉਣ ਦੀ ਪ੍ਰੇਰਣਾ ਮਿਲਦੀ ਹੈ ਤੇ ਉਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਜਿੱਥੇ ਭਾਸ਼ਾ ਦੀ ਖੂਬਸੂਰਤੀ ਵਧਦੀ ਹੈ, ਉੱਥੇ ਇਹਨਾਂ ਦੀ ਵਰਤੋਂ ਕਰਨ ਵਾਲੇ ਮਨੁੱਖ ਦੀ ਵਿਦਵਤਾ ਤੇ ਸਿਆਣਪ ਵੀ ਉਸਦੀ ਸ਼ੈਲੀ ਵਿੱਚੋਂ ਝਲਕਦੀ ਹੈ। ਅਜੋਕੇ ਸਮੇਂ 'ਚ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਘੱਟਦੀ ਜਾ ਰਹੀ ਹੈ, ਇਸ ਲਈ ਇਹਨਾਂ ਨੂੰ ਸਾਂਭਣਾ ਵੱਧ ਜ਼ਰੂਰੀ ਹੈ। ਇਉਂ ਅਖਾਣ ਇੰਨਾ ਸਮਾਂ ਬੀਤ ਜਾਣ ਮਗਰੋਂ ਅੱਜ ਵੀ ਨਰੋਏ ਅਤੇ ਪ੍ਰਸੰਗਿਕ ਹਨ, ਇਸ ਲਈ ਇਹਨਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
1: ਤੁਸੀਂ ਸੁਣ ਰਹੇ ਸੀ ਵਾਰਤਾ, ਜਿਸ ਦਾ ਵਿਸ਼ਾ ਸੀ ਸਾਡਾ ਵਿਰਸਾ ਅਖਾਣ। ਵਾਰਤਾਕਾਰ ਸਨ ਡਾਕਟਰ ਕਮਲਜੀਤ ਕੌਰ ਤੇ ਆਓ ਹੁਣ ਸੁਣਦੇ ਹਾਂ ਇਹ ਗੀਤ, ਆਵਾਜ਼ ਹੈ ਅਮਰਿੰਦਰ ਗਿੱਲ ਦੀ।